0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂਦੂ ਨਮਾਦੋ ਵਗੋਤੂ
1: ਅੱਲਾਹੁ ਅਕਬਰ ਅੱਲਾਹ

ਦੇਖਾਂਡੁ ਹਮ ਹਮ ਵਿਗਿਨ ਨੁਏ ਏ ਬਹੀਂ ਖਾਂਡੁਗੇ ਲੁਣੁ ਗੰਡਾਏ ਖੋਰੁਗੇ ਮੀ ਰੁਫਿੰ ਹਮ ਹਮ ਵਿਗਿਨ ਨੁਏ ਮੀ ਮੀ ਰੁਖਮ ਬੋਡੁ ਬੁਈਮ ਫਸੇ ਹ ਮੀ ਰੁਫਿਨੇ ਆਦਿ ਮੀ ਲੋਣੁ ਖੰ ਗਦ ਲੋਣੁ ਹਿਤਿਫੇਨੇ ਆਦਿ ਏਂ ਖੋਮ ਮੇ ਥਨਕੁੰ ਤਿਯਬੈ ਮੀ ਹੁਂ ਤਾਜ਼ਾ ਮਸਕਮ ਵੇ ਆਦਿ ਤਿਯਬੈ ਮੀ ਹੁਂ ਅਲਾ ਉੜੇ ਗਹਨਾ ਏ ਖਾਂਡੁਨ ਨਿਰਮੋਏ ਆਦਿ ਏ ਖਾਂਡੁਗਾ ਗੋਸ ਆਇਸਵਾ ਉਲੰਦੁਥ ਤਿਭਾ ਦੇਖੇ ਨੁਵੇ ਏਈ ਤਿਯਬੈ ਮੀ ਹੁਂ ਏਕਲਾਂਗੇ ਫਵਲੁ ਵੰਤਕਮੁਂ ਏਦਿ ਗਤ ਮਟਕੇ ਆਦਿ ਤਿਯਬੈ ਮੀ ਹੁਂ ਸ਼ੁਕੁਰੁ ਕੁਰ ਮਟਕੇ।

ਕੁਰਾਨ ਦੋ ਕੁਰਾਨ ਫਾਹੇ ਏਵਰੇਂਗੇ ਕੁਰੀਗੇ ਮੀਹੁਂ ਵਿਸ ਹਮ ਕਸ਼ਵਰੁਂ ਰਸੂਲੁਂ ਦੋ ਕੁਲਊਏ ਏਵਰੇਂਗੇ ਗਾਤ ਏਵਰੇਂਗੇ ਰਸੂਲੁਂ ਵਡਾਗਤੀ ਫਾਲ ਵਗਿਂ ਵਾ ਹੇਕਿਤਕਾਈ ਲੀਵ ਵਾ ਫਾ ਵਾ ਫੁਚਕਾਈ ਅਲੀ ਕੁਰਨਿ ਵੀ ਫੁਤਾਏ ਗਿੰਨੇ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮਗਰਿਬ ਨਾਮਾ ਦੋ ਵਕਤ।
1: ਅੱਲਾਹੁ ਅਕਬਰ ਅੱਲਾਹ